ਵੇਖਾਂ ਯਾਦਾਂ ਕੁਲੀਆਂ ਵਿੱਚ ਹਵਾਵਾਂ ਦੇ, ਅੱਜ ਵੀ ਕੰਡੇ ਚੁਗਦਾ ਤੇਰੀਆਂ ਰਾਹਾਂ ਦੇ, ਤੈਨੂੰ ਫਿਰ ਤੋਂ ਖੁਸ਼ ਵੇਖਣ ਲਈ ਆਇਆ ਹਾਂ। ਇਸ਼ਕਾਂ ਨੂੰ ਮੈਂ ਲੇਖੇ ਲਾਤਾ ਸਾਵਾਂ ਦੇ, ਇਸ਼ਕਾਂ ਨੂੰ ਮੈਂ ਲੇਖੇ ਲਾਤਾ ਸਾਵਾਂ ਦੇ,

ਡਿਵੀਜ਼ਨ ਨਾ ਮੈਚ ਕਰਦੀ, ਅੱਖ ਹੁੱਡ ਦੇ ਕ੍ਰਾਈਮ ਸਾਰੇ ਕੈਚ ਕਰਦੀ, ਮੰਡੀਰ ਦੂਰ ਬੈਠੀ ਆਉਣੇ ਆ ਫਲੈਸ਼ ਕਰਦੀ, ਮੇਰੀ ਈਪੀ ਉੱਤੇ ਈਪੀ ਆ ਕਲੈਸ਼ ਕਰਦੀ।